ਰੱਬ ਮਿਲਦਾ ਡੱਡੂਆਂ ਮੱਛੀਆਂ ਨੂੰ, ਜੇ ਰੱਬ ਮਿਲਦਾ ਜੰਗਲ ਫਿਰਿਆਂ ਤੇ ਰੱਬ ਮਿਲਦਾ ਗਾਂਆਂ ਵੱਛੀਆਂ ਨੂੰ।

0: ਨਹੀਂ ਕਾ ਸਕਦੇ ਹੋ ਜਾਂ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਹੋ। ਇਸ ਤੋਂ ਇਲਾਵਾ ਡਾਕਟਰ ਸਾਹਿਬ ਨਜ਼ਰ ਦੇ ਬਾਰੇ 'ਚ ਹੋਰ ਵੀ ਕਾਫੀ ਬਿਮਾਰੀਆਂ ਦੇ ਬਾਰੇ 'ਚ ਚੈੱਕਅਪ ਕਰਦੇ ਨੇ ਔਰ ਅਕਸਰ ਆਪਣੇ ਕਲੀਨਿਕ 'ਤੇ ਕੈਂਪ ਵੀ ਲਗਾਉਂਦੇ ਨੇ। ਡਾਕਟਰ ਸਾਹਿਬ ਦਾ ਕਲੀਨਿਕ ਦਾ ਪਤਾ ਨੋਟ ਕਰ ਲਵੋ, ਅਨਵਰ ਹਸਪਤਾਲ ਨਜ਼ਦ ਥਾਣਾ ਬਦਾਮੀ ਬਾਗ ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ 0300441380, ਯਾਨੀ 0300441380। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੋਟ ਕਰ ਲਵੋ, ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਅਤੇ ਪ੍ਰੋਗਰਾਮ ਦਾ ਬਾਕਾਇਦਾ ਆਗਾਜ਼ ਕਰਨੇ ਆ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ
0: ਜੀ ਡਾਕਟਰ ਸਾਹਿਬ। ਇਹ ਪਹਿਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਰਿਹਾਨਾ ਬੀਬੀ ਨੇ ਕੀਤਾ ਹੈ ਸਾਨੂੰ ਲਾਹੌਰ ਤੋਂ ਹੀ। ਇਹ ਲਿਖਦੀਆਂ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਡਾਕਟਰ ਸਾਹਿਬ, ਇਹਨਾਂ ਨੂੰ ਦਮੇ ਦਾ ਮਸਲਾ ਸੀ। ਇਹ ਕਹਿੰਦੀਆਂ ਨੇ ਕਿ ਮੇਰਾ ਦਮਾ ਹੁਣ ਠੀਕ ਹੈ, ਪਹਿਲੇ ਇਹਨਾਂ ਦਾ ਅਕਸਰ ਸਾਹ ਵੀ ਖਰਾਬ ਹੋ ਜਾਂਦਾ ਸੀ, ਘਰ ਦਾ ਕੰਮ ਕਰਨ ਲੱਗਿਆਂ ਵੀ ਇਹਨਾਂ ਨੂੰ ਤਕਲੀਫ ਹੁੰਦੀ ਸੀ। ਇਹ ਲਿਖਦੀਆਂ ਨੇ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਮਜ਼ੀਦ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਦੇ ਬਾਰੇ 'ਚ ਪਰਹੇਜ਼ ਦੇ ਬਾਰੇ ਦੱਸੋ ਔਰ ਇਸ ਤੋਂ ਇਲਾਵਾ ਅਗਰ ਮੈਨੂੰ ਦਵਾਈ ਦੀ ਜ਼ਰੂਰਤ ਹੈ ਤਾਂ ਦਵਾਈ ਮਜ਼ੀਦ ਭੇਜ ਦਿਓ।
1: ਬਿਸਮਿਲ੍ਲਾ ਰਹਿਮਾਨ ਰਹੀਮ। ਇਹਨਾਂ ਦਾ ਨਾ ਦਮੇ ਦਾ ਮਸਲਾ ਕਾਫੀ ਖਰਾਬ ਸੀ, ਬੜਾ ਪੁਰਾਣਾ ਮਰਜ਼ ਸੀ ਜਿਹਦੀ ਵਜ੍ਹਾ ਨਾਲ ਸਾਹ ਰੁਕ ਜਾਂਦਾ ਸੀ। ਅਤੇ ਇਹਨਾਂ ਦਾ ਐਕਸਰੇ ਵੀ ਮੈਂ ਚੈੱਕ ਕੀਤਾ ਸੀ, ਇਹਦੇ 'ਚ ਇਹਨਾਂ ਦਾ ਨਾ ਬਲਗਮ ਵਗੈਰਾ ਬਹੁਤ ਜ਼ਿਆਦਾ ਸੀ, ਰੇਸ਼ਾ ਜੰਮੇ ਸੀ ਬਲਗਮ ਅਤੇ ਫੇਫੜਿਆਂ ਦੇ ਵਿੱਚ। ਅਤੇ ਉਹ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀਆਂ ਦਵਾਈਆਂ ਦੇ ਨਾਲ ਇਹ ਸ਼ਫਾਯਾਬ ਹੋ ਗਏ ਨੇ। ਅਤੇ ਤੁਹਾਡੀ ਦਵਾਈ ਸੀ ਜੀ ਆਰਸੈਨਿਕ ਦੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਸੀ, ਇਹਦੇ ਨਾਲ ਤੁਹਾਡਾ ਦਮੇ ਦਾ ਮਰਜ਼ ਖਤਮ ਹੋ ਗਿਆ ਹੈ ਹੁਣ। ਲੇਕਿਨ ਮਜ਼ੀਦ ਤੁਸੀਂ ਦਵਾਈ 1 ਮਹੀਨੇ ਦੀ ਹੋਰ ਖਾਣੀ ਹੈ। ਇਹ ਦਵਾਈ ਤੁਸੀਂ ਕਲੀਨਿਕ 'ਤੇ ਤਸ਼ਰੀਫ ਲਿਆਓ ਜਾਂ ਫਿਰ ਡਾਕ ਦੇ ਜ਼ਰੀਏ ਮੰਗਾ ਲਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ
0: ਜੀ। ਡਾਕਟਰ ਸਾਹਿਬ ਇਹ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਹਿਮਦ ਸਾਹਿਬ ਨੇ ਹਾਫਜ਼ਾਬਾਦ ਤੋਂ ਲਿਖਿਆ ਹੈ। ਇਹ ਲਿਖਦੇ ਨੇ ਕਿ ਮੈਨੂੰ ਮੋਹਰਿਆਂ ਦਾ ਮਸਲਾ ਸੀ
1: ਜੀ,
0: ਇਹਨਾਂ ਨੂੰ ਡਾਕਟਰ ਨੇ ਓਪਰੇਸ਼ਨ ਦੇ ਬਾਰੇ 'ਚ ਕਿਹਾ ਸੀ ਲੇਕਿਨ ਇਹ ਓਪਰੇਸ਼ਨ ਤੋਂ ਕਰਵਾਉਣ ਤੋਂ ਡਰਦੇ ਸੀ। ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ। ਇਹ ਲਿਖਦੇ ਨੇ ਕਿ ਮੇਰੀ ਸੱਜੀ ਲੱਤ ਵੀ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ 'ਚ ਵੀ ਦਰਦ ਰਹਿੰਦੀ ਸੀ। ਇਹਨਾਂ ਲਿਖੇ ਕਿ ਮੈਂ 1 ਮਹੀਨਾ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੈਂ ਹੁਣ ਠੀਕ ਹਾਂ। ਇਹਨਾਂ ਨੇ ਕਿਹਾ ਕਿ ਮਜ਼ੀਦ ਡਾਕਟਰ ਸਾਹਿਬ ਇਹ ਜਿਹੜਾ ਮੇਰਾ ਮਸਲਾ ਹੈ ਕਿ ਲੱਤ ਦਾ ਔਰ ਕਮਰ ਦਾ, ਇਹਦੇ ਵਾਸਤੇ ਤੁਸੀਂ ਮੈਨੂੰ ਮਜ਼ੀਦ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਕੋਈ ਵੀ ਮਸਲਾ ਹੋਵੇ, ਜੋੜਾਂ ਦੀਆਂ ਦਰਦਾਂ ਨੇ, ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਗੋਡਿਆਂ ਤੋਂ ਚੱਲਣਾ ਫਿਰਨਾ ਮੁਸ਼ਕਲ ਹੋ ਜਾਂਦਾ, ਇਸ ਤੋਂ ਬਾਅਦ ਮੋਹਰਿਆਂ ਦੀ ਵਜ੍ਹਾ ਨਾਲ ਵੀ ਬਾਅਦ ਕਾਦ ਓਪਰੇਸ਼ਨ ਵੀ ਕਰਾਉਣੇ ਪੈ ਜਾਂਦਾ ਹੈ, ਅਤੇ ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਮੋਹਰਿਆਂ ਦੀ ਦਵਾਈ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਪਹਿਲੇ ਜਿਹੜੀ ਤੁਸੀਂ ਦਵਾਈ ਖਾਧੀ ਉਹਨਾਂ ਤੁਹਾਨੂੰ ਕਾਫੀ ਫਰਕ ਪੈ ਗਿਆ ਹੈ, ਲੇਕਿਨ ਮਜ਼ੀਦ ਤੁਸੀਂ ਇਹ ਦਵਾਈ ਅਜੇ 2 ਮਹੀਨੇ ਹੋਰ ਖਾਣੀ ਹੈ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਪੂਰਾ ਤੁਹਾਨੂੰ ਆਰਾਮ ਆ ਜਾਏਗਾ
0: ਜੀ। ਸਾਮਾਇਨ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0300441380, ਯਾਨੀ 0300441380। ਜੀ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ, ਅਗਲਾ ਸਾਨੂੰ ਮੈਸੇਜ ਕੀਤਾ ਹੈ ਵਾਸਤ ਸਾਹਿਬ ਨੇ। ਇਹ ਲਿਖਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀ ਸੀ, ਇਹਨਾਂ ਤੁਹਾਡੇ ਕੋਲੋਂ ਦਵਾਈ ਕਲੀਨਿਕ ਤੋਂ ਆ ਕੇ ਲਈ ਸੀ। ਇਹ ਕਹਿੰਦੇ ਨੇ ਕਿ ਮੈਂ 2 ਮਹੀਨੇ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਮੇਰੇ ਗੁਰਦੇ ਦੀ ਪੱਥਰੀ ਨਿਕਲ ਗਈ ਹੈ। ਇਸ ਤੋਂ ਇਲਾਵਾ ਇਹਨਾਂ ਨੂੰ ਹੁਣ ਸ਼ੂਗਰ ਦਾ ਮਸਲਾ ਹੋ ਗਿਆ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਵਾਸਤੇ ਤੁਸੀਂ ਦਵਾਈ ਅਰਸਾਲ ਕਰ ਦਿਓ।
1: ਹਾਂਜੀ, ਗੁਰਦੇ 'ਚ ਪੱਥਰੀ ਜਿਹੜੀ, ਉਹਦਾ ਬੜਾ ਡਾਕਟਰ ਨੇ ਤੁਹਾਨੂੰ ਓਪਰੇਸ਼ਨ ਦਾ ਕਿਹਾ ਸੀ, ਤੁਹਾਡੀ 4 mm ਦੀ ਪੱਥਰੀ ਸੀ, ਅਤੇ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ, ਸਾਡੀਆਂ ਦਵਾਈਆਂ ਦੇ ਨਾਲ ਸ਼ੂਗਰ ਪੱਥਰੀ ਤੁਹਾਡੀ ਖਤਮ ਹੋ ਗਈ ਹੈ। ਤੁਹਾਡੀ ਦਵਾਈ ਸੀ ਜੀ ਲਾਈਕੋਪੋਡੀਅਮ 'ਤੇ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸਨ, ਅਤੇ ਇਹਦੇ ਨਾਲ ਤੁਸੀਂ ਸ਼ਿਫਾਯਾਬ ਹੋਏ ਅੱਲਾਹ ਤਾਲਾ ਦੇ ਫਜ਼ਲ ਨਾਲ। ਹੁਣ ਦੂਸਰਾ ਮਸਲਾ ਜਿਹੜਾ ਤੁਸੀਂ ਕਹਿ ਰਹੇ, ਇਹਦਾ ਵੀ ਤੁਹਾਨੂੰ ਦਵਾਈ ਇਨਸ਼ਾਅੱਲਾ ਇਹਦੇ ਨਾਲ ਵੀ ਤੁਹਾਨੂੰ ਆਰਾਮ ਆ ਜਾਏਗਾ। ਦਵਾਈ ਤੁਹਾਨੂੰ ਇਹਦੀ ਅਸੀਂ ਭੇਜ ਰਹੇ ਹਾਂ, ਇਹ ਤੁਸੀਂ 1 ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਇਹਦੇ ਨਾਲ ਅੱਲਾਹ ਤਾਲਾ ਆਪਣਾ ਕਰਮ ਕਰ ਦੇਗਾ
0: ਜੀ। ਅਗਲਾ ਮੈਸੇਜ ਸਾਨੂੰ ਕੀਤਾ ਹੈ ਲਾਹੌਰ ਤੋਂ ਮੁਹੰਮਦ ਰਿਆਜ਼ ਨੇ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਦਾ ਮਸਲਾ ਹੈ ਔਰ ਅਕਸਰ ਮੇਰਾ ਬਲੱਡ ਪ੍ਰੈਸ਼ਰ ਵੀ ਹਾਈ ਹੋ ਜਾਂਦਾ, ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ। ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ
1: ਜੀ। ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨਮ। ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ, ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ। ਪਹਿਲੇ ਤੁਹਾਡੀ ਸ਼ੂਗਰ 500 ਦੇ ਉੱਤੇ ਜਾ ਰਹੀ ਸੀ, ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ। ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸਬਦ ਪੈਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫ਼ੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰ ਆਉਂਦਾ ਸਫੇਦ ਜਾਂ ਕਾਲਾ? ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ, ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫ਼ੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ
1: ਜੀ। ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ, ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਵੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਣਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਣਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਗੁਬਾਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗਰਦੋ ਗੁਬਾਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ
0: ਜੀ। ਸਾਮਿਨ, ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ ਹੈ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ, ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
1: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਾਂ ਜੀ, ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ
0: ਜੀ। ਸਮਾਂ ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਘਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-00-44-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿੱਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ, ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓ, ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ
1: ਜੀ। ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਅਤੇ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ, ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73, ਇਹ 10-10 ਕਤਰੇ ਤੁਸੀਂ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਇਰਸਾਲ ਕਰ ਰਹੇ ਹਾਂ, ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
0: ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮੈਦਾ ਬਹੁਤ ਖਰਾਬ ਰਹਿੰਦਾ ਹੈ, ਇਹਨਾਂ ਕਿਹਾ ਹੈ ਕਿ ਮੈਨੂੰ ਮੈਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ।
1: ਜੀ ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ। ਮੈਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮੈਦੇ 'ਚ ਜਲਨ ਹੈ, ਮੈਦੇ ਦਰਦ ਹੈ, ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮੈਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮੈਦੇ ਨੂੰ। ਅਤੇ ਇਹਦੀ ਤੁਹਾਡੀ ਦਵਾਈ ਹੈ ਜੀ ਕਾਰਬੋਵੇਜ 30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਮੈਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ।
0: ਜੀ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਇਰਸਾਲ ਕਰ ਦਿਓਗੇ।
1: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ ਐਲ ਸੀਰਮ 30 ਅਤੇ ਵੈਸਿਕ ਏਰੀਆ 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ। ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਇਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸ ਮਦਰ ਟਿੰਕਚਰ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ। ਅਸਲਮ ਸਾਹਿਬ ਨੇ ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮੈਦੇ ਦਾ ਮਸਲਾ ਹੈ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮੈਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਇਰਸਾਲ ਕਰ ਦਿਓ।
1: ਮੈਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦ ਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਹੈ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
1: ਹਾਂਜੀ, ਬੱਚਿਆਂ ਦੀ ਦਵਾਈ ਜੀ ਬਾਇਓ 21 ਬੜੀ ਅੱਛੀ ਦਵਾਈ ਹੈ, ਇਹ ਤੁਸੀਂ 2-2 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ।
0: ਜੀ ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-0044-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਮੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
1: ਅੱਲਾਹ ਹਾਫਿਜ਼। ਦਿਸ ਇਜ਼ ਐਫ ਐਮ 101.1।

0: ਪੰਛੀਆਂ ਨੂੰ।
1: ਜੇ ਰੱਬ ਮਿਲਦਾ ਜੰਗਲ ਫਿਰਿਆ ਤੇ ਰੱਬ ਮਿਲਦਾ ਗਾਂਆਂ ਵੱਛੀਆਂ ਨੂੰ।

0: स्कूल में इतना पीछे पीछे क्यों रहती हो?
1: आगे जाऊंगी तो सबको डैंड्रफ दिखेगा, सब मजाक उड़ाएंगे।
0: अब एग और योगर्ट के साथ तुम रहोगी आगे और डैंड्रफ रहे 100% पीछे।
2: सिर्फ मैं रहेगी आगे बस।
0: नया लाइफ बॉय एंटी डैंड्रफ शैम्पू, पहली बार एग एंड योगर्ट के साथ। अब बालों से 100% खुश्की जाए, आगे बढ़ने का कॉन्फिडेंस आए। लाइफ बॉय एंटी डैंड्रफ शैम्पू विद योगर्ट एंड एग, 100% आगे बढ़ो बिना रुके।
3: This is FM 101.1.
4: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. To the one above, FM 101.
5: For latest news headlines, after every 1 hour, tune into FM 101, the channel of Radio Pakistan. Radio Pakistan. This is FM 101.
6: Sunte rahiye FM 101.
2: आपने FM 101 ट्यून किया।
6: सुनते रहिए FM 101.
2: शुक्रिया आपने FM 101 ट्यून किया।
7: हर्बल एक्सपर्ट प्रोफेसर सुलेमान दे तिब्बी मशवरे। अस्सलाम वालेकुम सोनी पैन प्रो, बहुत सोनिया गल्लां ते बहुत करामत तिब्बी मशवरे लैके तुहाडी मेज़बान साइमा तुहाडी खिदमत विच हाजिर है ते तुहाडी सारियां दी सेहतमंदी लई दुआ करदी है। पैन प्रो यह प्रोग्राम जरूर सुनिया करो क्योंकि इस प्रोग्राम विच साडे मुल्क दे बहुत ही मशहूर ते हिकमत दे माहिर जनाब प्रोफेसर सुलेमान साहब तशरीफ लियांदे ने, जिन्हां नूं कई वारी गोल्ड मैडल ते दूजे नाम भी मिले ने। सोने पैन प्राओ इस तो पहला के तुसी हर्बल एक्सपर्ट प्रोफेसर सुलेमान दे तिब्बी मशवरे हासिल करो, मैं लिखवानी आ अपना पता ते फोन नंबर्स ते जनाब कागज पेंसिल सांभो ते लिखो, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160 यानी 042-377-27160, मोबाइल नंबर है 03004142608 यानी 03004142608 ते साडा ईमेल एड्रेस है suleiman.dawakhana@gmail.com। जी जनाब इस पते नू साम के रखो ताकि तुसी आप भी सुलेमान साहब नू मिल सको। ते हुन मिलने आ जनाब प्रोफेसर सुलेमान साहब नू।
8: बड़ी मेहरबानी सहमा जी, रब दी करम नवाजी नाल मैं बिल्कुल ठीक हाँ ते सारे भैन भरावां लई सेहतमंदी दी दुआ करना, खास तौर ते सहमा जी ताडे लई।
7: बड़ी मेहरबानी सुलेमान साहब, मैनू बीमारियों तो बड़ा डर लगता है, कोई एहो जी दवाई दसो कि डर ना लगे।
8: वाह जी वाह, क्या बात है सहमा जी, ताडा ते ओ हिसाब है कि तुसी चाहते हो कि अखां भी बंद ना होन ते नींदर भी पूरी हो जावे। सहमा बीमारियों तो डरन दी बजाय बेहतर तरीका है वे कि बंदा फौरन ही इलाज करावे ताकि सेहतमंद हो जावे।
7: अच्छा, यानी कि तुसी चोपड़ियां नाले दो दो वाला नुस्खा नहीं दसोगे। सुलेमान साहब ऐसा करने के पहले मैं ईमेल पढ़नी आ।
8: जी जी,
7: ईमेल तो रजाक चिट्ठा होरा लिखी है।
8: अच्छा जी।
7: सुलेमान साहब इन्हां दी बीमारी कुछ बिगड़ी हुई है, ये कहंदे ने कि मैनू यूरन नाल जलन ते तकलीफ हुंदी है।
8: अच्छा जी।
7: यूरन खुल के नहीं आंदा, भूख नहीं लगती, अगले महीने मेरी शादी है। अच्छा। इहो जी दवाई दियो कि मैं व्याह तो पहला ठीक हो जावां। जी
8: रजाक भाई, तुसी इंशाल्लाह व्याह तो पहले ही ठीक हो जाओगे, पर ताड़ा दवाखाने ते आना बहुत ही जरूरी है। मैं तुहानूं दसां कि तुहानूं अंदरूनी तौर ते इनफेक्शन की तकलीफ है, ਹੁਣ ਇਹ ਪਤਾ ਕਰਨਾ ਜ਼ਰੂਰੀ ਹੈ ਕਿ ਇਹ ਇਨਫੈਕਸ਼ਨ ਆਖਿਰ ਕਿਸ ਵਜ੍ਹਾ ਨਾਲ ਹੋਈ ਹੈ। ਇਸ ਲਈ ਤੁਸੀਂ ਦਵਾਖਾਨੇ 'ਤੇ ਆ ਜਾਓ, ਮੈਂ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਕੇ ਫਿਰ ਤੁਹਾਨੂੰ ਕੋਈ ਚੰਗੀ ਜਿਹੀ ਦਵਾਈ ਦਿਆਂਗਾ, ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ।
7: ਬਿਲਕੁਲ ਰਜ਼ਾਕ ਸਾਹਿਬ, ਤੁਹਾਨੂੰ ਮਸ਼ਵਰਾ ਮਿਲ ਗਿਆ, ਹੁਣ ਲਾਪਰਵਾਹੀ ਨਹੀਂ ਕਰਨੀ। ਸੁਲੇਮਾਨ ਸਾਹਿਬ, ਈਮੇਲ ਕਾਸਿਮ ਬੁਖਾਰੀ ਹੋਰਾਂ ਦੀ ਹੈ।
8: ਅੱਛਾ
7: ਸੁਲੇਮਾਨ ਸਾਹਿਬ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਮੰਗਵਾਈ ਹੈ।
8: ਜੀ ਜੀ।
7: ਇਹਨਾਂ ਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਸੀ।
8: ਅੱਛਾ।
7: ਇਹ ਬਹੁਤ ਸਾਰੀਆਂ ਦੁਆਵਾਂ ਦੇ ਬਾਅਦ ਲਿਖਦੇ ਨੇ, ਸੁਲੇਮਾਨ ਸਾਹਿਬ ਰੱਬ ਤੁਹਾਡੀ ਇੱਜ਼ਤ ਵਧਾਏ, ਤੁਹਾਡੇ ਰਿਜ਼ਕ ਵਿੱਚ ਇਜ਼ਾਫਾ ਕਰੇ, ਤੇ ਤੁਹਾਡੇ ਵਰਗੇ ਤਬੀਬ ਦਾ ਸਾਇਆ ਹਮੇਸ਼ਾ ਬਰਕਰਾਰ ਰਹੇ। ਰੱਬ ਨੇ ਬੜਾ ਕਰਮ ਕੀਤਾ।
8: ਭਾਈ ਜੀ, ਤੁਸੀਂ ਰੱਬ ਦਾ ਸ਼ੁਕਰ ਅਦਾ ਕਰੋ ਜਿਹਨੇ ਤੁਹਾਨੂੰ ਸਿਹਤ ਦਿੱਤੀ, ਤੇ ਯਾਦ ਰੱਖੋ ਕਿ ਜ਼ਰੂਰਤ ਤੋਂ ਬਗੈਰ ਦਵਾਈ ਨਹੀਂ ਲੈਣੀ ਚਾਹੀਦੀ।
7: ਬਿਲਕੁਲ।
8: ਇਸ ਲਈ ਮੈਂ ਤੁਹਾਨੂੰ ਦਵਾਈ ਪਾਰਸਲ ਨਹੀਂ ਕਰਾ ਸਕਦਾ, ਬਸ ਤੁਸੀਂ ਕੁਝ ਦਿਨ ਪਰਹੇਜ਼ ਜ਼ਰੂਰ ਕਰ ਲਓ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ।
7: ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਰਿਹਾ
8: ਜੀ,
7: ਤੇ ਹੁਣ ਆਪਣੇ ਭੈਣ ਭਰਾਵਾਂ ਨੂੰ ਕਹਾਂਗੇ ਕਿ ਤੁਹਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ, ਤਾਂ ਕਿ ਤੁਸੀਂ ਸੁਲੇਮਾਨ ਸਾਹਿਬ ਨੂੰ ਖੁਦ ਵੀ ਆ ਕੇ ਮਿਲ ਸਕੋ ਤੇ ਸਾਨੂੰ ਫੋਨ ਵੀ ਕਰ ਸਕੋ। ਤੇ ਜਨਾਬ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾ, ਹੁਣ ਵਾਰੀ ਹੈ ਤੁਹਾਡੀ ਬਾਕੀ ਈਮੇਲਸ ਤੇ SMS ਦੀ। ਸੁਲੇਮਾਨ ਸਾਹਿਬ, ਈਮੇਲ ਆਮਿਰ ਸਈਦ ਹੋਰਾਂ ਦੀ ਹੈ। ਸੁਲੇਮਾਨ ਸਾਹਿਬ, ਇਹਨਾਂ ਦੀ ਵਾਈਫ ਨੂੰ ਯਾਨੀ ਘਰ ਵਾਲੀ ਨੂੰ ਕੁਝ ਮਸਲਾ ਹੈ। ਇਹ ਕਹਿੰਦੇ ਨੇ ਕਿ ਮੇਰੀ ਵਾਈਫ ਦੀ ਸਿਹਤ ਵਿਗੜਦੀ ਜਾ ਰਹੀ ਹੈ, ਲੱਕ ਤੇ ਲੱਤਾਂ ਵਿੱਚ ਬਹੁਤ ਹੀ ਦਰਦ ਹੁੰਦਾ ਹੈ, ਭੁੱਖ ਨਹੀਂ ਲੱਗਦੀ ਤੇ ਚਿਹਰਾ ਪੀਲਾ ਹੋ ਗਿਆ, ਥੋੜਾ ਜਿਹਾ ਕੰਮ ਕਰਨ ਨਾਲ ਥੱਕ ਜਾਂਦੇ ਨੇ। ਮੈਂ ਡਾਕਟਰ ਦਾ ਇਲਾਜ ਵੀ ਕਰਵਾਇਆ ਸੀ ਪਰ ਫਾਇਦਾ ਨਹੀਂ ਹੋਇਆ, ਮਸ਼ਵਰਾ ਦਿਓ।
8: ਅਮਰ ਭਾਈ, ਤੁਹਾਡੀ ਵਾਈਫ ਨੇ ਇਨਫੈਕਸ਼ਨ ਦਾ ਮਸਲਾ ਹੈ ਜਿਹੜਾ ਮੈਂ ਰੇਡੀਓ ਤੇ ਇਸ ਵਕਤ ਖੁੱਲ ਕੇ ਨਹੀਂ ਦੱਸ ਸਕਦਾ, ਜਿਹਦੇ ਬਾਰੇ ਵਿੱਚ ਮੈਂ ਇਹ ਹੀ ਕਹਾਂਗਾ ਕਿ ਤੁਹਾਨੂੰ ਤੇ ਤੁਹਾਡੀ ਵਾਈਫ ਨੂੰ ਦੋਵਾਂ ਨੂੰ ਇਲਾਜ ਤੇ ਇਹਤਿਆਤ ਦੀ ਜ਼ਰੂਰਤ ਹੈ। ਇਸ ਲਈ ਤੁਸੀਂ ਫੌਰੀ ਤੌਰ 'ਤੇ ਮੈਨੂੰ ਆਪ ਮਿਲੋ ਤਾਂ ਕਿ ਮੈਂ ਤੁਹਾਨੂੰ ਇਲਾਜ ਅਤੇ ਇਹਤਿਆਤ ਬਾਰੇ ਸਾਰੀ ਗੱਲ ਦੱਸ ਸਕਾਂ। ਵੈਸੇ ਤੁਸੀਂ ਬੇਫਿਕਰ ਹੋ ਜਾਓ, ਰੱਬ ਦੀ ਕਰਮ ਨਵਾਜ਼ੀ ਨਾਲ ਇਹ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੀ ਤਿੱਬ ਵਿੱਚ ਮੌਜੂਦ ਹੈ।
7: ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਇਹ ਗੱਲ ਦੱਸੋ ਕਿ ਤੁਸੀਂ ਮਰੀਜ਼ ਨੂੰ ਟਿੰਡੇ, ਕੱਦੂ, ਤੋਰੀ, ਰਸ ਤੇ ਡਬਲ ਰੋਟੀ ਤੇ ਲਾ ਦਿੰਦੇ ਹੋ, ਤੁਸੀਂ ਕੋਈ ਇਹੋ ਜਿਹੀ ਦਵਾਈ ਨਹੀਂ ਯਾਦ ਕਰਦੇ ਕਿ ਮਰੀਜ਼ ਸਾਰੀਆਂ ਸ਼ੈਵਾਂ ਵੀ ਖਾਂਦਾ ਰਹੇ ਤੇ ਉਹਦਾ ਇਲਾਜ ਵੀ ਹੋ ਜਾਏ?
8: ਵਾਹ ਮਾਸ਼ਾਅੱਲਾ ਸਹਿਮਾ ਜੀ, ਮੈਂ ਫਿਰ ਉਹੀ ਕਹਾਂਗਾ ਕਿ ਤੁਸੀਂ ਹਮੇਸ਼ਾ ਹੀ ਚੋਪੜੀਆਂ ਨਾਲੇ ਦੋ ਦੋ ਮੰਗਦੇ ਹੋ, ਜੇ ਤੁਸੀਂ ਹਕੀਮ ਹੋਵੋ ਨਾ ਤੇ ਮਰੀਜ਼ਾਂ ਦਾ ਫਿਰ ਅੱਲਾ ਹੀ ਆਫਤ ਹੈ।
7: ਮੈਂ ਇਸੇ ਲਈ ਤੇ ਹਕਮਤ ਨਹੀਂ ਪੜੀ ਕਿ ਮੈਨੂੰ ਲੋਕਾਂ ਨਾਲ ਮੁਹੱਬਤ ਹੀ ਬੜੀ ਹੈ। ਸੁਲੇਮਾਨ ਸਾਹਿਬ, ਵਾਰੀ ਇਹ ਇਸ ਈਮੇਲ ਦੀ ਜਿਹੜਾ ਸਾਡੀ ਇੱਕ ਭੈਣ ਹੋਰਾਂ ਲਿਖਿਆ। ਸੁਲੇਮਾਨ ਸਾਹਿਬ, ਇਹਨਾਂ ਦਾ ਕੱਦ ਬਹੁਤ ਛੋਟਾ ਹੈ ਤੇ ਇਹ ਚਾਹੁੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਜਾਂ ਕੋਈ ਵਰਜਿਸ਼ ਦੱਸੋ ਜਿਹਦੇ ਨਾਲ ਮੇਰਾ ਜਿਹੜਾ ਕੱਦ ਉਹ ਵੱਜ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਪੁੱਠਾ ਲਟਕਣ ਨਾਲ ਕੱਦ ਲੰਬਾ ਹੋ ਜਾਂਦਾ।
8: ਸਹਿਮਾ ਜੀ, ਤੁਸੀਂ ਵੱਖਰੀ ਗੱਲ ਹੀ ਕਰਨਾ, ਚੰਗਾ ਹੀ ਹੋਇਆ ਕਿ ਤੁਸੀਂ ਹਕੀਮ ਨਹੀਂ ਬਣੇ।
7: ਲਓ ਜੀ, ਮੈਂ ਸਾਰੇ ਸੁਣਨ ਵਾਲੇ ਭੈਣ ਭਰਾਵਾਂ ਦੱਸਦਾ, ਸੁਲੇਮਾਨ ਸਾਹਿਬ ਮੈਨੂੰ ਜੈਲਸ ਹੋਣ ਦੇ।
8: ਨਹੀਂ ਸਹਿਮਾ ਜੀ, ਐਸੀ ਕੋਈ ਗੱਲ ਨਹੀਂ। ਸਹਿਮਾ ਜੀ, ਜਿਸਮ ਵਿੱਚ ਮੁਖਤਲਿਫ ਅਜਜ਼ਾ ਦੀ ਕਮੀ ਨਾਲ ਜਿਸਮ ਦੀ ਨਸ਼ੁਨਮਾ ਯਾਨੀ ਜਿਸਮ ਦਾ ਵਧਣਾ ਰੁਕ ਜਾਂਦਾ ਹੈ, ਅਤੇ ਇਹ ਬਿਮਾਰੀ ਆਮ ਤੌਰ 'ਤੇ ਉਦੋਂ ਹੁੰਦੀ ਹੈ ਜਦੋਂ ਛੋਟੀ ਉਮਰ ਵਿੱਚ ਬੱਚੇ ਦੀ ਖੁਰਾਕ ਦਾ ਖਿਆਲ ਨਹੀਂ ਰੱਖਿਆ ਜਾਂਦਾ।
7: ਅੱਛਾ ਅੱਛਾ।
8: ਹਾਂਜੀ, ਇਹਦੇ ਇਲਾਵਾ ਸਾਡੇ ਜਿਸਮ ਵਿੱਚ ਕੁਝ ਹਾਰਮੋਨਸ ਦਾ ਵਾਧਾ ਘਾਟਾ ਵੀ ਛੋਟੇ ਕੱਦ ਦਾ ਸਬੱਬ ਬਣਦਾ ਹੈ। ਲਿਹਾਜ਼ਾ ਅਸੀਂ ਇਸ ਬਿਮਾਰੀ ਵਿੱਚ ਇਹੋ ਜਿਹੀ ਦਵਾ ਦਿੰਦੇ ਹਾਂ ਜਿਹੜੀ ਹਾਰਮੋਨਸ ਦੀ ਮਿਕਦਾਰ ਨੂੰ ਪੂਰਾ ਕਰਦੀ ਹੈ ਅਤੇ ਜਿਸਮ ਦੀ ਨਸ਼ੁਨਮਾ ਵੀ ਹੋ ਜਾਂਦੀ ਹੈ। ਸਹਿਮਾ ਜੀ, ਮੈਂ ਆਪਣੀ ਇਸ ਭੈਣ ਨੂੰ, ਇਸ ਬੇਟੀ ਨੂੰ ਇਹੋ ਹੀ ਮਸ਼ਵਰਾ ਦਿਆਂਗਾ ਕਿ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਉਣ ਤਾਂ ਕਿ ਪੂਰੀ ਤਰ੍ਹਾਂ ਇਲਾਜ ਸ਼ੁਰੂ ਹੋ ਸਕੇ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹਨਾਂ ਦੇ ਕੱਦ ਵਿੱਚ ਇਜ਼ਾਫਾ ਹੋ ਜਾਏਗਾ
7: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭੈਣ ਜੀ, ਤੁਸੀਂ ਦਿਲ ਛੋਟਾ ਨਾ ਕਰੋ, ਕਿਉਂਕਿ ਹੁਣ ਸੁਲੇਮਾਨ ਸਾਹਿਬ ਦੀ ਦਵਾਈ ਤੁਹਾਡੇ ਨਾਲ ਹੈ, ਰੱਬ ਨੇ ਚਾਹਿਆ ਤਾਂ ਤੁਹਾਡੀ ਖਾਹਿਸ਼ ਜ਼ਰੂਰ ਪੂਰੀ ਹੋਵੇਗੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਵਿੱਚ ਬੁੱਢਿਆਂ ਦੀ ਬਿਮਾਰੀ ਦਾ ਜ਼ਿਕਰ ਹੈ
8: ਜੀ ਜੀ,
7: ਪਰ ਇਹ ਬਿਮਾਰੀ ਸਾਡੇ ਇੱਕ ਜਵਾਨ ਭਰਾ ਨੂੰ ਹੈ।
8: ਅੱਛਾ।
7: ਜਿਨ੍ਹਾਂ ਦੀ ਉਮਰ 28 ਸਾਲ ਹੈ ਤੇ ਇਹਨਾਂ ਦਾ ਨਾਂ ਹੈ ਸਲੀਮ ਚੌਧਰੀ।
8: ਠੀਕ।
7: ਇਹ ਕਹਿੰਦੇ ਨੇ ਕਿ ਉੱਠਣ ਬੈਠਣ ਨਾਲ ਗੋਡਿਆਂ ਵਿੱਚ ਪੀੜ ਹੁੰਦੀ ਹੈ
8: ਜੀ,
7: ਤੇ ਨਾਲੇ ਕੜਕੜ ਦੀਆਂ ਆਵਾਜ਼ਾਂ ਆਉਂਦੀਆਂ ਨੇ। ਮੈਂ ਬੜੀ ਮੁਸ਼ਕਿਲ ਨਾਲ ਪੌੜੀਆਂ ਚੜ੍ਹਨਾ ਵਾਂ। ਮੈਂ ਇਸ ਬਿਮਾਰੀ ਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ। ਤੁਰਨਾ ਫਿਰਨਾ ਮੁਸ਼ਕਿਲ ਹੋ ਗਿਆ। ਮੈਂ ਪਹਿਲੇ ਬਿਲਕੁਲ ਠੀਕ ਸਾਂ, 3 ਮਹੀਨੇ ਵਿੱਚ ਇਹ ਤਕਲੀਫ ਹੋਈ ਹੈ। ਮਿਹਰਬਾਨੀ ਕਰਕੇ ਇਹਦੇ ਲਈ ਕੋਈ ਚੰਗੀ ਜਿਹੀ ਦਵਾ ਪਾਰਸਲ ਕਰ ਦਿਓ।
8: ਸਲੀਮ ਭਾਈ, ਇੱਕ ਗੱਲ ਯਾਦ ਰੱਖੋ ਕਿ ਇਹ ਤਕਲੀਫ ਇੱਕੋ ਦਮ ਨਹੀਂ ਹੁੰਦੀ, ਇਹਦੇ ਪਿੱਛੇ ਕੋਈ ਨਾ ਕੋਈ ਸਬਬ ਜ਼ਰੂਰ ਹੁੰਦਾ ਹੈ। ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਤੋਂ ਪਹਿਲਾਂ ਕੋਈ ਦੂਜੀ ਬਿਮਾਰੀ ਹੋਈ ਸੀ ਜਿਹਦਾ ਜ਼ਿਕਰ ਤੁਸੀਂ ਆਪਣੇ ਖਤ ਵਿੱਚ ਨਹੀਂ ਕੀਤਾ। ਬਹਰਹਾਲ ਤੁਸੀਂ ਵੱਡਾ ਗੋਸ਼ਤ, ਗੋਭੀ, ਮਾਂ ਦੀ ਦਾਲ ਅਤੇ ਚੌਲ ਬਿਲਕੁਲ ਛੱਡ ਦਿਓ, ਕਿਉਂਕਿ ਇਹਨਾਂ ਚੀਜ਼ਾਂ ਨਾਲ ਬਿਮਾਰੀ ਵੱਧ ਜਾਂਦੀ ਹੈ। ਸਲੀਮ ਭਾਈ, ਮੈਂ ਜਦੋਂ ਤੀਕਰ ਬਿਮਾਰੀ ਦੀ ਤਸ਼ਖੀਸ ਨਾ ਕਰ ਲਵਾਂ ਮੈਂ ਕਦੀ ਵੀ ਦਵਾਈ ਨਹੀਂ ਦਿੰਦਾ।
7: ਬਿਲਕੁਲ,
8: ਇਸ ਲਈ ਤੁਸੀਂ ਆਪ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਲੱਗ ਸਕੇ ਕਿ ਤੁਹਾਨੂੰ ਇਹ ਤਕਲੀਫ ਆਖਰ ਕਿਸ ਵਜ੍ਹਾ ਨਾਲ ਹੋਈ ਹੈ। ਯੂਰਿਕ ਐਸਿਡ ਦੀ ਵਜ੍ਹਾ ਨਾਲ ਹੋਈ ਹੈ ਜਾਂ ਤੁਹਾਨੂੰ ਕੋਈ ਦੂਜੀ ਬਿਮਾਰੀ ਦਾ ਇਨਫੈਕਸ਼ਨ ਹੋਇਆ। ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦਵਾਈ ਦੇਵਾਂਗਾ ਜਿਹਦੇ ਨਾਲ ਰੱਬ ਦੀ ਕਰਮ ਨਵਾਜ਼ੀ ਹੋ ਜਾਏਗੀ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਠਾਕ ਹੋ ਜਾਓਗੇ, ਕਿਉਂਕਿ ਇਸ ਬਿਮਾਰੀ ਦਾ ਕਾਮਯਾਬ, ਮੁਕੰਮਲ ਔਰ ਮੌਸਰ ਇਲਾਜ ਇਨਸ਼ਾਅੱਲਾ ਸਾਡੇ ਟੀਮ ਵਿੱਚ ਮੌਜੂਦ ਹੈ।
7: ਸੁਲੇਮਾਨ ਸਾਹਿਬ, ਹੈ ਨਾ ਜਵਾਨ ਬੰਦੇ ਨੂੰ ਬੁੱਢਿਆਂ ਵਾਲੀ ਬਿਮਾਰੀ, ਮੈਂ ਠੀਕ ਕਿਹਾ ਸੀ ਨਾ?
8: ਹਾਂਜੀ ਬਿਲਕੁਲ ਸਹਿਮਾ ਜੀ, ਰੱਬ ਆਪਣਾ ਕਰਮ ਰੱਖੇ, ਬਿਮਾਰੀ ਉਮਰ ਨੂੰ ਨਹੀਂ ਵੇਖਦੀ, ਕਿਸੇ ਨੂੰ ਵੀ ਹੋ ਸਕਦੀ ਹੈ
7: ਜੀ। ਇਹ ਗੱਲ ਤਾਂ ਹੈ, ਰੱਬ ਸਾਰਿਆਂ 'ਤੇ ਕਰਮ ਕਰੇ। ਸੁਲੇਮਾਨ ਸਾਹਿਬ, ਕੋਈ ਸਮਾਰਟ ਹੋਣ ਦਾ ਨੁਸਖਾ ਦੱਸੋ।
8: ਸਹਿਮਾ, ਤੁਸੀਂ ਪਹਿਲਾਂ ਵੀ ਬਹੁਤ ਸਮਾਰਟ ਹੋ, ਹੁਣ ਤੁਸੀਂ ਕੀ ਕਿਲੋ ਪਿੱਤਰਾ ਬਣਨਾ ਚਾਹੁੰਦੇ ਹੋ?
7: ਸੁਲੇਮਾਨ ਸਾਹਿਬ, ਮੈਂ ਤੇ ਕਿਲੋ ਪੈਤਰਾ ਤੋਂ ਵੀ ਜ਼ਿਆਦਾ ਸਮਾਰਟ ਹਾਂ। ਮੈਂ ਤੇ ਆਪਣੀ ਇੱਕ ਭੈਣ ਵਾਸਤੇ ਨੁਸਖਾ ਪੁੱਛ ਰਹੀ ਸਾਂ।
8: ਨਹੀਂ ਮਾਸ਼ਾਅੱਲਾ, ਉਹ ਤੇ ਮੈਂ ਦੇਖ ਰਹੀ ਹਾਂ, ਮਾਸ਼ਾਅੱਲਾ ਅੱਲਾਹ ਤਾਲਾ ਨੇ ਅੱਛਾ ਬਣਾਇਆ।
7: ਜਿਨ੍ਹਾਂ ਨੇ ਇਹ ਈਮੇਲ ਲਿਖੀ ਹੈ, ਸੁਲੇਮਾਨ ਸਾਹਿਬ, ਭੈਣ ਹੋਰੀ ਮੋਟਾਪੇ ਦੀ ਵਜ੍ਹਾ ਨਾਲ ਬਹੁਤ ਪਰੇਸ਼ਾਨ ਨੇ। ਇਹਨਾਂ ਨੇ ਸਲੀਮਿੰਗ ਕੋਰਸ ਵੀ ਇਸਤੇਮਾਲ ਕੀਤਾ ਤੇ ਡਾਈਟਿੰਗ ਵੀ ਕਰਦੇ ਨੇ, ਪਰ ਇਹਨਾਂ ਦਾ ਵਜ਼ਨ ਨਹੀਂ ਘਟਿਆ। ਇਹ ਕਹਿੰਦੇ ਨੇ ਕਿ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਮਾਰਟ ਹੋ ਜਾਵਾਂ ਤੇ ਅੱਛੀ ਖੂਬਸੂਰਤ ਨਜ਼ਰ ਆਵਾਂ ਜੀ। ਸੁਲੇਮਾਨ ਸਾਹਿਬ, ਤੁਹਾਡਾ ਕੀ ਮਸ਼ਵਰਾ ਇਹਨਾਂ ਵਾਸਤੇ?
8: ਸਹਿਮਾ ਜੀ, ਮੇਰਾ ਮਸ਼ਵਰਾ ਕੀ ਹੋਣਾ ਹੈ, ਮੈਂ ਤਾਂ ਇਹ ਹੀ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦਾ ਜਿੰਨੀ ਛੇਤੀ ਇਲਾਜ ਹੋ ਸਕੇ ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਮੋਟਾਪੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਜੋੜਾਂ ਦਾ ਦਰਦ ਅਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ। ਦੂਜੀ ਗੱਲ ਇਹ ਵੇ ਕਿ ਡਾਈਟਿੰਗ ਯਾਨੀ ਭੁੱਖੇ ਰਹਿਣ ਨਾਲ ਜਿਸਮ ਵਿੱਚ ਗਜ਼ਾ ਦੀ ਕਮੀ ਹੋ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਕਮਜ਼ੋਰੀ ਹੋ ਸਕਦੀ ਹੈ, ਇਸ ਲਈ ਡਾਈਟਿੰਗ ਬਿਲਕੁਲ ਨਾ ਕਰੋ, ਨਹੀਂ ਤਾਂ ਕੋਈ ਦੂਜੀ ਬਿਮਾਰੀ ਹੋ ਜਾਏਗੀ। ਭੈਣ ਜੀ, ਤੁਸੀਂ ਆਪਣੀ ਗਜ਼ਾ ਵਿੱਚ ਸਬਜ਼ੀਆਂ ਅਤੇ ਫਲਾਂ ਦਾ ਜ਼ਿਆਦਾ ਇਸਤੇਮਾਲ ਕਰੋ ਅਤੇ ਵੱਡਾ ਗੋਸ਼ਤ, ਚੌਲ, ਮਾਂ ਦੀ ਦਾਲ, ਨਾਨ ਅਤੇ ਬਾਜ਼ਾਰੀ ਸ਼ਾਮਾਂ ਬਿਲਕੁਲ ਛੱਡ ਦਿਓ। ਭੈਣ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਪੂਰੇ ਖਿਆਲ ਨਾਲ ਦਵਾਈ ਵਰਤੋ, ਰੱਬ ਦੀ ਮਿਹਰਬਾਨੀ ਨਾਲ 2 ਹਫ਼ਤੇ ਬਾਅਦ ਹੀ ਤੁਹਾਡਾ ਵਜ਼ਨ ਬਿਲਕੁਲ ਇਨਸ਼ਾਅੱਲਾ ਘਟਣਾ ਸ਼ੁਰੂ ਹੋ ਜਾਏਗਾ। ਪਰ ਜਦੋਂ ਤੀਕਰ ਮੈਂ ਨਾ ਕਹਾਂ ਤੁਸੀਂ ਦਵਾ ਨਹੀਂ ਛੱਡਣੀ, ਇਨਸ਼ਾਅੱਲਾ ਮੁਕੰਮਲ ਇਲਾਜ ਤੋਂ ਬਾਅਦ ਤੁਸੀਂ ਸਮਾਰਟ ਹੋ ਜਾਓਗੇ ਅਤੇ ਕਮਜ਼ੋਰੀ ਵੀ ਨਹੀਂ ਰਹੇਗੀ।
7: ਵਾਹ ਸੁਲੇਮਾਨ ਸਾਹਿਬ, ਇਹ ਤਾਂ ਬੜੀ ਚੰਗੀ ਗੱਲ ਹੈ ਕਿ ਵਜ਼ਨ ਵੀ ਘੱਟ ਜਾਵੇ ਅਤੇ ਕਮਜ਼ੋਰੀ ਵੀ ਨਾ ਹੋਵੇ। ਸੁਲੇਮਾਨ ਸਾਹਿਬ, ਇਸ ਲਈ ਤਾਂ ਮੈਂ ਕਹਿੰਦੀ ਹਾਂ ਕਿ ਤੁਹਾਡੇ ਕੋਲ ਕੋਈ ਜਾਦੂ ਹੈ ਜਿਹਦੇ ਨਾਲ ਮਰੀਜ਼ ਠੀਕ ਹੋ ਜਾਂਦਾ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਤਾਹਿਰ ਮਕਸੂਦ ਹੋਰਾਂ ਲਿਖੀ ਹੈ।
8: ਜੀ ਜੀ।
7: ਸੁਲੇਮਾਨ ਸਾਹਿਬ, ਇਹ ਬਹੁਤ ਹੀ ਪਰੇਸ਼ਾਨ ਨੇ ਕਿਉਂਕਿ ਇਹਨਾਂ ਦੀ ਬਿਮਾਰੀ ਨੇ ਇਹਨਾਂ ਨੂੰ ਜ਼ਹਿਨੀ ਮਰੀਜ਼ ਬਣਾ ਦਿੱਤਾ।
8: ਜੀ ਜੀ।
7: ਇਹ ਕਹਿੰਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਨੂੰ 1 ਸਾਲ ਪਹਿਲਾਂ ਯੂਰਨ ਦੀ ਤਕਲੀਫ ਹੋਈ ਸੀ, ਉਹ ਤਾਂ ਠੀਕ ਹੋ ਗਈ ਪਰ ਜਿਸਮਾਨੀ ਕਮਜ਼ੋਰੀ ਵੱਧ ਗਈ। ਮੈਂ ਸਾਰੀ ਉਮਰ ਤੁਹਾਨੂੰ ਦਵਾਵਾਂ ਦਿਆਂਗਾ ਜੇ ਤੁਸੀਂ ਮੇਰਾ ਇਲਾਜ ਕਰ ਦਿਓ।
8: ਤਾਹਰ ਭਾਈ, ਤੁਹਾਡੀ ਤਕਲੀਫ ਅਤੇ ਤੁਹਾਡੀ ਪਰੇਸ਼ਾਨੀ ਵਾਕਈ ਫਿਕਰ ਵਾਲੀ ਗੱਲ ਹੈ, ਕਿਉਂਕਿ ਅਜੇ ਤਾਂ ਤੁਸੀਂ ਅਸਲੀ ਜ਼ਿੰਦਗੀ ਵਿੱਚ ਕਦਮ ਹੀ ਰੱਖਿਆ ਹੈ। ਮੇਰੇ ਭਾਈ, ਮੈਨੂੰ ਯਕੀਨ ਹੈ ਕਿ ਤੁਹਾਨੂੰ ਪਹਿਲਾਂ ਜਿਹੜੀ ਬਿਮਾਰੀ ਹੋਈ ਸੀ ਇਹ ਉਹਦਾ ਹੀ ਨਤੀਜਾ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਹੁਣ ਸਭ ਤੋਂ ਜ਼ਰੂਰੀ ਗੱਲ ਇਹ ਵੇ ਕਿ ਤੁਹਾਨੂੰ ਪਹਿਲਾਂ ਕਿਹੜੀ ਬਿਮਾਰੀ ਹੋਈ ਸੀ। ਮੇਰੇ ਭਾਈ, ਇਹ ਜਾਣਨ ਲਈ ਜ਼ਰੂਰੀ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਜਾਵੇ। ਵੈਸੇ ਮੇਰੀ ਇੱਕ ਗੱਲ ਜ਼ਿਹਨ ਵਿੱਚ ਰੱਖੋ ਕਿ ਇਹੋ ਜਿਹੀ ਬਿਮਾਰੀ 'ਚ ਮਰੀਜ਼ ਨੂੰ ਇਲਾਜ ਵਿੱਚ ਦੇਰ ਨਹੀਂ ਕਰਨੀ ਚਾਹੀਦੀ। ਭਾਈ ਜੀ, ਤੁਸੀਂ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ, ਇਨਸ਼ਾਅੱਲਾ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਅਤੇ ਤੁਸੀਂ ਬੜੇ ਸਕੂਨ ਅਤੇ ਬੜੀ ਖੁਸ਼ੀ ਨਾਲ ਜ਼ਿੰਦਗੀ ਗੁਜ਼ਾਰੋਗੇ।
7: ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਜੇ ਪ੍ਰੋਗਰਾਮ ਦਾ ਵੇਲਾ ਨਾ ਮੁੱਕਦਾ ਨਾ ਤਾਂ ਮੈਂ ਹੋਰ ਈਮੇਲਸ ਅਤੇ SMS ਪੜ੍ਹਦੀ। ਫਿਰ ਵੀ ਬਾਕੀ ਈਮੇਲਸ ਅਤੇ SMS ਅਗਲੇ ਪ੍ਰੋਗਰਾਮ ਵਿੱਚ ਅਸੀਂ ਪੜ੍ਹਾਂਗੇ। ਸੁਲੇਮਾਨ ਸਾਹਿਬ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ ਅਤੇ ਸਾਡੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਵਰੇ ਦਿੱਤੇ।
8: ਸਹਿਮਾ ਜੀ, ਤੁਸੀਂ ਵੀ ਅਤੇ ਇੰਨੀਆਂ ਸੋਹਣੀਆਂ ਗੱਲਾਂ ਕਰਕੇ ਪ੍ਰੋਗਰਾਮ ਦੀ ਸ਼ਾਨ ਵਧਾਉਂਦੇ ਹੋ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।
7: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ, ਸ਼ੁਕਰ ਹੈ ਕਿ ਕੋਈ ਮੇਰੀਆਂ ਗੱਲਾਂ ਨੂੰ ਪਸੰਦ ਵੀ ਕਰਦਾ। ਸੋਹਣੇ ਭੈਣ ਭਰਾ, ਕਾਗਜ਼ ਪੈਨਸਲ ਸਾਂਭੋ ਤੇ ਲਿਖੋ ਸਾਡਾ ਪਤਾ ਤਾਂ ਕਿ ਤੁਸੀਂ ਕਿਸੇ ਵੀ ਬਿਮਾਰੀ ਦਾ ਮਸ਼ਵਰਾ ਕਰਨ ਲਈ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਸਕੋ। ਤੇ ਜਨਾਬ, ਲਿਖੋ ਸਾਡਾ ਪਤਾ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772 7 0427-2-7-1-6-0 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhanalhr@gmail.com पैन प्रो अपनी सेहत का बहुत ख्याल रखना एदे नाल ही अपनी भैन साइमा नू इजाजत देवो अगले प्रोग्राम विच इंशाल्लाह फिर मुलाकात होवेगी उस वेले तिकर रब राखा
6: सुनते रहिए FM 101 101 101

0: socioeconomic empowerment. Pakistan has assumed chairperson of 9th OIC Ministerial Conference on Women in Islamabad. Chief of Defense Forces in Turkey on two-day official visit to hold meetings with Turkey's military and political leadership. Kashmiris on both sides of line of control and world over are observing Kashmir Martyrs Day today.
1: This is FM 101.
2: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101. 101.
3: For latest news headlines, after every 1 hour, tune into FM 101, the channel of Radio Pakistan. Radio Pakistan.
1: This is FM 101.
4: Sunte rahiye FM 101. 101.
5: ہربل ایکسپرٹ پروفیسر سلیمان دے طبی مشورے
6: سونی پین پرو تے میرے بزرگو تہاڈے ساریاں دی خدمت وچ سائماں دیاں بہت ساریاں دعاواں تے بہت سارے سلام پہنچن پین پرو پروگرام نو پسند کرن دا بہت بہت شکریہ ویسے ایک گل ہے کہ پروگرام تہانوں پسند وی آنا چاہیے کیونکہ اس پروگرام وچ تسی ملک دے مشہور تے منے پرمنے سمالج جناب پروفیسر سلیمان دے طبی مشورے حاصل کردے ہو پین پرو اس تو پہلا کہ میں گولڈ میڈل حاصل کرنے والے طبیب جناب پروفیسر سلیمان نال تہاڈی ملاقات کرواواں تسی لکھو ساڈا پتہ تاکہ تسی آپ وی سلیمان صاحب نو مل سکو
5: سلیمان دوا خانہ رجسٹرڈ پل فلائی اوور بل مقابل مینارے پاکستان مین راوی روڈ لاہور فون نمبر 042-377-27-160 یعنی 042-37-27-160 موبائل نمبر ہے 0300-414-2608 یعنی 03-0400-2608 تے ساڈا ای میل ایڈریس ہے suleiman.dawakhana@gmail.com
6: پین پرو اڈیکاں مک گئیاں تے ہن ملنے آں جناب پروفیسر سلیمان صاحب نال سلیمان صاحب جی آیا نو سلیمان صاحب میں تہاڈا حال نہیں پچھاں گی کیونکہ مینوں نظر آ رہا ہے کہ تسی ماشاء اللہ فٹ فاٹ ہو بس اے دسو کہ تسی آپ کیڑا نسخہ استعمال کردے ہو
7: واہ سہما جی کی طریقہ ہے حال چال پوچھن دا یعنی پوچھے بغیر سب کچھ پوچھ بھی رہے ہو سہما جی میں وہ نسخہ استعمال کرنا وا جڑا ہر بندے نے استعمال کرنا چاہیے ہے یعنی چھیتی سوو تے چھیتی جاگو
6: اچھا
7: تے اونا کھاؤ جنا پچاؤ بس اس نسخے تے عمل کرو تے فٹ فاٹ رہو
6: واہ سلیمان صاحب واہ کیا بات ہے سلیمان صاحب ہن ساڈے بھن بھراواں نو وی کچھ ہور چنگی گلاں دسو
7: جی جی
6: سلیمان صاحب پہلے ای میل کہ سٹوڈنٹ دی ہے سٹوڈنٹ نے بلکہ سٹوڈنٹ دے والد صاحب دی ہے
7: اچھا
6: اے کہندے نے کہ میرا بیٹا بی کام وچ پڑھدا ہے اودی صحت بہت خراب ہو رہی ہے ہڈیاں نکل آئیاں نے تے منہ پچک گیا ہے ہر ویلے پریشان بیٹھا رہندا ہے پر کچھ نہیں دسدا
7: اچھا
6: میں اودے وجہ نال بہت پریشان ہاں مہربانی کر کے کوئی دوائی پارسل کر دیو
7: سلیم بھائی پتر دی بیماری بارے تانوں فکر مند ہونا وی چاہیدا ہے کیونکہ اس عمر دی بیماری اگے چل کے بڑے بڑے وڈے مسئلے کھڑے کر دیندی ہے تے کئی واری تے ایہو جیہیاں بیماریاں نال چنگے گھر وی برباد ہو جاندے نے اس لئی ایندا فوری طور تے علاج بہت ہی ضروری ہے سلیم بھائی خاطر نوں سن کے میں تے سمجھ گیا واں کہ تہاڈے پتر نوں کی مسئلہ ہے پر ساری گل تانوں تے تہاڈے پتر نوں سمجھانا وی ضروری ہے تاکہ وہ اپنی صحت دا خیال کر سکے تے اگوں تو کوئی مسئلہ نہ ہوئے میرے بھائی تسی کسے دن اپنے پتر نو لے کے میرے کو دعا خانے تے آ جاؤ میں انہاں دا چیک اپ کراؤں گا اے کوئی ایڈا وڈا مسئلہ نہیں انشاءاللہ ہو جے میرے کو بڑے پیشنٹ آئے نے تے اللہ تعالی دی رحمت نال بالکل ٹھیک ہو گئے نے تے بس سمجھداری یہ ہوئی ہے कि ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਵਾਲਦਿਆਂ ਨੇ ਉਹ ਆਪਣੇ ਬੱਚਿਆਂ 'ਤੇ ਨਜ਼ਰ ਰੱਖਣ ਅਤੇ ਅਗਰ ਕੋਈ ਮਸਲਾ ਹੋ ਜਾਵੇ ਤਾਂ ਤਸ਼ਰੀਫ਼ ਲਿਆਓ ਇਨਸ਼ਾਅੱਲਾ ਜਿਹੜੀ ਬੂਟੀਆਂ ਦੇ ਨਾਲ ਇਹ ਬੜਾ ਅੱਛਾ ਇਹਦਾ ਇਲਾਜ ਸਾਡੇ ਕੋਲ ਮੌਜੂਦ ਹੈ ਸਾਡੀ ਤਿੱਬ ਵਿੱਚ ਇਨਸ਼ਾਅੱਲਾ ਤਾਲਾ ਇਹ ਜਿਹੜੀ ਨਾ ਫਾਇਦਾ ਹੀ ਫਾਇਦਾ ਨਾ ਜੜੀ ਬੂਟੀਆਂ ਦੇ ਵਿੱਚ ਅੱਲਾਹ ਤਾਲਾ ਨੇ ਬੜੀ ਸ਼ਿਫਾ ਰੱਖੀ ਹੈ।
6: ਸੁਲੇਮਾਨ ਸਾਹਿਬ ਜੇ ਇੰਝ ਹੀ ਸਾਰੇ ਮਾਂ ਪਿਓ ਆਪਣੇ ਬੱਚਿਆਂ ਦਾ ਖਿਆਲ ਰੱਖਣ ਤਾਂ ਕਿੰਨੀ ਚੰਗੀ ਗੱਲ ਹੈ, ਸਾਡੀ ਸਾਰੀ ਕੌਮ ਹੀ ਸਿਹਤਮੰਦ ਹੋ ਜਾਵੇ।
7: ਜੀ ਬਿਲਕੁਲ।
6: ਵੈਸੇ ਸੁਲੇਮਾਨ ਸਾਹਿਬ ਮੇਰੇ ਮਾਂ ਪਿਓ ਵੀ ਮੇਰਾ ਬਹੁਤ ਖਿਆਲ ਰੱਖਦੇ ਨੇ
7: ਜੀ,
6: ਜ਼ਰਾ ਜਿਹੀ ਨੀਚ ਆ ਜਾਵੇ ਤੇ ਸਾਰੇ ਘਰ ਨੂੰ ਵਕਤ ਪੈ ਜਾਂਦਾ ਹੈ।
7: ਵਾਹ ਸਹਿਮਾ ਜੀ ਮਾਸ਼ਾਅੱਲਾ।
6: ਸੁਲੇਮਾਨ ਸਾਹਿਬ ਜਦੋਂ ਕਿਸੇ ਈਮੇਲ ਵਿੱਚ ਖਾਣ ਪੀਣ ਦਾ ਜ਼ਿਕਰ ਹੁੰਦਾ ਹੈ ਨਾ
7: ਜੀ ਜੀ,
6: ਤੇ ਯਕੀਨ ਕਰੋ ਮੇਰੇ ਮੂੰਹ 'ਤੇ ਪਾਣੀ ਆਏ। ਹੁਣ ਵੇਖੋ ਕਿ ਇਹ ਭਾਈ ਹੋਰੀ ਜਿਨ੍ਹਾਂ ਦਾ ਨਾਂ ਹੈ ਮੁਖਤਾਰ ਅਹਿਮਦ, ਕਹਿੰਦੇ ਨੇ ਕਿ ਮੈਨੂੰ ਗੋਸ਼ਤ, ਮੱਛੀ, ਮੁਰਗੀ, ਬਿਰਿਆਨੀ ਅਤੇ ਇਹੋ ਜਿਹੀਆਂ ਦੂਜੀਆਂ ਚੀਜ਼ਾਂ ਬਿਲਕੁਲ ਪਸੰਦ ਨਹੀਂ। ਹਾਏ ਹਾਏ, ਕਹਿੰਦੇ ਨੇ ਮੈਂ ਦਾਲਾਂ ਅਤੇ ਸਬਜ਼ੀਆਂ ਬੜੇ ਸ਼ੌਕ ਨਾਲ ਖਾਂਦਾ ਵਾਂ, ਪਰ ਕੁਝ ਦਿਨਾਂ ਤੋਂ ਮੇਰਾ ਮੈਦਾ ਬਹੁਤ ਹੀ ਖਰਾਬ ਹੋ ਗਿਆ, ਜ਼ਰਾ ਕੁਝ ਚੀਜ਼ ਖਾ ਲਵਾਂ ਅਤੇ ਮੋਸ਼ਨ ਲੱਗ ਜਾਂਦੇ ਨੇ ਅਤੇ ਜਿਸਮ ਵਿੱਚ ਕਮਜ਼ੋਰੀ ਬਹੁਤ ਹੋ ਗਈ ਹੈ, ਹਰ ਵੇਲੇ ਥੱਕਣ ਅਤੇ ਸੁਸਤੀ ਰਹਿੰਦੀ ਹੈ। ਮਿਹਰਬਾਨੀ ਕਰਕੇ ਦਵਾ ਪਾਰਸਲ ਕਰ ਦਿਓ। ਵੇਖਿਆ ਸੁਲੇਮਾਨ ਸਾਹਿਬ, ਇਹ ਭਾਈ ਹੋਰੀ ਤਾਂ ਸਾਰੀਆਂ ਚੰਗੀਆਂ ਚੀਜ਼ਾਂ ਦੇ ਖਿਲਾਫ਼ ਨੇ, ਫਿਰ ਖਾਂਦੇ ਕੀ ਨੇ?
7: ਸਹਿਮਾ ਜੀ, ਰੱਬ ਨੇ ਸਾਡੇ ਲਈ ਬੇਸ਼ੁਮਾਰ ਨੇਮਤਾਂ ਕਲੀਆਂ ਨੇ, ਇਨਸਾਨ ਨੂੰ ਹਰ ਸ਼ੈ ਖਾਣੀ ਚਾਹੀਦੀ ਹੈ
6: ਬਿਲਕੁਲ,
7: ਪਰ ਕਿਸੇ ਹਿਸਾਬ ਕਿਤਾਬ ਨਾਲ। ਮੁਖਤਾਰ ਭਾਈ, ਇਨਸਾਨੀ ਜਿਸਮ ਵਾਸਤੇ ਹਰ ਸ਼ੈ ਜ਼ਰੂਰੀ ਹੈ, ਗੋਸ਼ਤ, ਮੱਛੀ, ਅੰਡਾ, ਮੁਰਗੀ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਗਜ਼ਾਈ ਅਜਜ਼ਾ ਪਾਏ ਜਾਂਦੇ ਨੇ ਅਤੇ ਇਹਨਾਂ ਨੂੰ ਮੁਨਾਸਬ ਮਿਕਦਾਰ ਵਿੱਚ ਜ਼ਰੂਰ ਇਸਤੇਮਾਲ ਕਰਨਾ ਚਾਹੀਦਾ ਹੈ। ਭਾਈ ਜੀ, ਤੁਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਨਾ ਛੱਡੋ, ਇਹਨਾਂ ਦੀ ਕਮੀ ਨਾਲ ਤੁਹਾਨੂੰ ਕਮਜ਼ੋਰੀ ਵੀ ਹੋ ਸਕਦੀ ਹੈ ਅਤੇ ਮੈਦੇ ਨੂੰ ਇਹਨਾਂ ਚੀਜ਼ਾਂ ਦੀ ਆਦਤ ਨਹੀਂ ਰਹੇਗੀ
6: ਬਿਲਕੁਲ।
7: ਇਸ ਲਈ ਤੁਸੀਂ ਜਿਹੜੀ ਵੀ ਚੀਜ਼ ਖਾਂਦੇ ਹੋ ਤੁਹਾਨੂੰ ਮੋਸ਼ਨ ਲੱਗ ਜਾਂਦੇ ਨੇ। ਭਾਈ ਜੀ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਸਿਹਤ ਬਿਲਕੁਲ ਠੀਕ ਹੋ ਜਾਵੇਗੀ
6: ਇਨਸ਼ਾਅੱਲਾ ਤਾਲਾ ਜੀ। ਭਾਈ ਜੀ, ਹੁਣ ਤੁਸੀਂ ਇਹ ਮਦਦਦਾਰ ਚੀਜ਼ਾਂ ਜ਼ਰੂਰ ਖਾਣੀਆਂ ਨੇ, ਜੇ ਤੁਸੀਂ ਨਹੀਂ ਖਾਣਾ ਚਾਹੁੰਦੇ ਤਾਂ ਸਾਨੂੰ ਕਾਲ ਦੇਣਾ, ਅਸੀਂ ਤੁਹਾਡਾ ਭਾਰ ਹੌਲਾ ਕਰ ਦਿਆਂਗੇ। ਸੁਲੇਮਾਨ ਸਾਹਿਬ, ਈਮੇਲ ਸਾਡੀ ਇੱਕ ਭੈਣ ਹੋਰਾਂ ਲਿਖੀ ਹੈ, ਇਹਨਾਂ ਨੇ ਬਹੁਤ ਸਾਰੀਆਂ ਦੁਆਵਾਂ ਦੇ ਬਾਅਦ ਸਾਨੂੰ ਲਿਖਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਦਾ ਕੀਤਾ ਅਤੇ ਕਹਿੰਦੀਆਂ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਂ ਤੁਹਾਡੀ ਦਵਾਈ ਇਸਤੇਮਾਲ ਕੀਤੀ ਹੈ, ਰੱਬ ਦੀ ਮਿਹਰਬਾਨੀ ਨਾਲ ਕੀਲ, ਮੁਹਾਸੇ ਅਤੇ ਛਾਈਆਂ ਬਿਲਕੁਲ ਸਾਫ਼ ਹੋ ਗਈਆਂ ਨੇ। ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਕਿ ਦੇਸੀ ਦਵਾਈ ਇੰਨੀ ਚੰਗੀ ਹੋ ਸਕਦੀ ਹੈ, ਮੈਂ ਤਾਂ ਕਰੀਮਾਂ 'ਤੇ ਬਹੁਤ ਹੀ ਪੈਸਾ ਖਰਚ ਕੀਤਾ ਔਰ ਪਰ ਤੁਹਾਡੀ ਦਵਾਈ ਦਾ ਜਵਾਬ ਨਹੀਂ, ਮਿਹਰਬਾਨੀ ਕਰਕੇ ਉਹੀ ਦਵਾਈ ਫਿਰ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਕਦੇ ਸਾਨੂੰ ਵੀ ਇਹੋ ਜਿਹੀ ਦਵਾਈ ਦਿਆ ਕਰੋ ਜਿਹਦੇ ਨਾਲ ਬੰਦਾ ਹਸੀਨ ਹੁੰਦਾ ਹੈ।
7: ਸਹਿਮਾ ਜੀ, ਇਹ ਸਾਡੀ ਦਵਾਈ ਦਾ ਹੀ ਕਮਾਲ ਹੈ ਕਿ ਤੁਸੀਂ ਇੰਨੇ ਸਮਾਰਟ ਨਜ਼ਰ ਆਉਂਦੇ।
6: ਓਹੋ,
7: ਸਹਿਮਾ ਜੀ, ਗੱਲ ਇਹ ਵੇ ਕਿ ਰੱਬ ਨੇ ਸਾਰੀਆਂ ਜੜੀ ਬੂਟੀਆਂ ਵਿੱਚ ਇੱਕ ਖਾਸ ਤਸੀਰ ਰੱਖੀ ਹੈ, ਜੇ ਬੰਦਾ ਇਹਨਾਂ ਨੂੰ ਤਰੀਕੇ ਨਾਲ ਇਸਤੇਮਾਲ ਕਰੇ ਨਾ ਤਾਂ ਬਹੁਤ ਹੀ ਫਾਇਦਾ ਹੁੰਦਾ ਹੈ
6: ਬਿਲਕੁਲ।
7: ਸਹਿਮਾ ਜੀ, ਹੁਸਨ ਵਾਸਤੇ ਜੜੀ ਬੂਟੀਆਂ ਦਾ ਇਸਤੇਮਾਲ ਤਾਂ ਸਦੀਆਂ ਤੋਂ ਹੋ ਰਿਹਾ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਭੈਣ ਸਾਹਿਬਾਂ ਨੂੰ ਰੱਬ ਦੀ ਮਿਹਰਬਾਨੀ ਨਾਲ ਆਰਾਮ ਆਇਆ ਹੈ, ਇਸ ਤਰ੍ਹਾਂ ਸਾਰੀਆਂ ਭੈਣਾਂ ਨੂੰ ਆਰਾਮ ਹੋ ਸਕਦਾ ਹੈ
6: ਜੀ ਬਿਲਕੁਲ। ਭੈਣ ਜੀ, ਹੁਣ ਕੋਈ ਤੁਹਾਡੇ ਕੋਲੋਂ ਹੁਸਨ ਦਾ ਰਾਜ਼ ਪੁੱਛੇ ਨਾ ਤਾਂ ਤੁਸੀਂ ਕਹਿ ਸਕਦੇ ਹੋ ਮੇਰੇ ਹੁਸਨ ਦਾ ਰਾਜ਼ ਪ੍ਰੋਫੈਸਰ ਸੁਲੇਮਾਨ ਕੀ ਦਵਾ। ਕਿਉਂ ਭੈਣ ਜੀ, ਠੀਕ ਹੈ ਨਾ? ਸੋਹਣੇ ਭੈਣ ਭਰਾ, ਤੁਸੀਂ ਹਾਸਲ ਕਰ ਰਹੇ ਹੋ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਅਗਲੀ ਈਮੇਲ ਤੋਂ ਪਹਿਲਾਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 0300414 2608 ਯਾਨੀ 0300414268 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@lhr @gmail.com। ਸੁਲੇਮਾਨ ਸਾਹਿਬ, ਈਮੇਲ ਜਾਂ ਉਮਰ ਹਯਾਤ ਤੋਰਾ ਲਿਖੀ ਹੈ, ਇਹ ਕਹਿੰਦੇ ਨੇ ਕਿ ਮੇਰੇ ਪੈਰਾਂ ਦੀਆਂ ਉਂਗਲਾਂ ਅਤੇ ਗੋਡਿਆਂ ਵਿੱਚ ਬਹੁਤ ਹੀ ਦਰਦ ਹੁੰਦੀ ਹੈ। ਮੈਂ ਕੋਲੈਸਟ੍ਰੋਲ ਅਤੇ ਯੂਰਿਕ ਐਸਿਡ ਚੈੱਕ ਕਰਵਾਇਆ ਸੀ ਜਿਹੜਾ ਬਹੁਤ ਜ਼ਿਆਦਾ ਹੈ। ਮੈਂ ਅੰਗਰੇਜ਼ੀ ਦਵਾਈ ਵੀ ਲਿੱਤੀ ਜਿਹਦੇ ਨਾਲ ਸੀਨੇ ਵਿੱਚ ਜਲਣ ਹੋਣ ਲੱਗ ਪਈ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਸ ਬਿਮਾਰੀ ਦਾ ਤੁਹਾਡੇ ਕੋਲ ਕੋਈ ਇਲਾਜ ਹੈ।
7: ਮੇਰੇ ਭਾਈ, ਸੋਹਣੇ ਰੱਬ ਨੇ ਕੋਈ ਵੀ ਬਿਮਾਰੀ ਇਹੋ ਜਿਹੀ ਨਹੀਂ ਕੱਲੀ ਜਿਹਦਾ ਇਲਾਜ ਨਾ ਹੋਵੇ। ਭਾਈ ਜੀ, ਤੁਸੀਂ ਇਹ ਕਿਉਂ ਸੋਚਦੇ ਹੋ ਕਿ ਦੇਸੀ ਦਵਾਈ ਨਾਲ ਤੁਹਾਡੀ ਬਿਮਾਰੀ ਠੀਕ ਨਹੀਂ ਹੋਵੇਗੀ? ਭਾਈ ਜੀ, ਤੁਸੀਂ ਯਕੀਨ ਕਰੋ ਕਿ ਜੋੜਾਂ ਦੇ ਦਰਦ ਦੇ ਇਹੋ ਜਿਹੇ ਮਰੀਜ਼ ਜਿਹੜੇ ਇੱਕ ਕਦਮ ਹੀ ਨਹੀਂ ਸੀ ਟੁਰ ਸਕਦੇ, ਸੋਹਣੇ ਰੱਬ ਨੇ ਉਹਨਾਂ ਨੂੰ ਵੀ ਤੰਦਰੁਸਤੀ ਦਿੱਤੀ। ਭਾਈ ਜੀ, ਇਹ ਗੱਲ ਵੀ ਯਾਦ ਰੱਖੋ, ਦਰਦ ਨੂੰ ਰੋਕਣ ਵਾਲੀ ਅੰਗਰੇਜ਼ੀ ਦਵਾਈਆਂ ਨਾਲ ਮੈਦਾ ਖਰਾਬ ਹੋ ਜਾਂਦਾ ਹੈ, ਇਸ ਲਈ ਉਹਦਾ ਇਲਾਜ ਕਰਾਓ ਜਿਹਦੇ ਨਾਲ ਕੋਈ ਦੂਜੀ ਬਿਮਾਰੀ ਨਾ ਹੋਵੇ। ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਇਲਾਜ ਸ਼ੁਰੂ ਕਰੋ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਨਸ਼ਾਅੱਲਾ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ, ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ 'ਚ ਸ਼ਫਾ ਹੀ ਸ਼ਫਾ ਰੱਖੀ ਹੈ।
6: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭਾਈ ਜੀ, ਹੁਣ ਤੁਸੀਂ ਸ਼ੱਕ ਵਿੱਚ ਨਹੀਂ ਪੈਣਾ ਕਿ ਬਿਮਾਰੀ ਠੀਕ ਹੁੰਦੀ ਹੈ ਕਿ ਨਹੀਂ, ਬਸ ਤੁਸੀਂ ਜ਼ਰਾ ਟਿੱਕ ਕੇ ਇਲਾਜ ਕਰਵਾਓ, ਰੱਬ ਕਰਮ ਕਰੇਗਾ। ਵੈਸੇ ਸੁਲੇਮਾਨ ਸਾਹਿਬ, ਇੱਕ ਗੱਲ ਹੈ, ਇੱਕ ਮਰੀਜ਼ ਚਾਹੁੰਦਾ ਹੈ ਕਿ ਇੱਧਰ ਦਵਾਈ ਗਲੇ ਤੋਂ ਲੱਥੇ, ਉੱਧਰ ਆਰਾਮ ਆ ਜਾਏ, ਯਾਨੀ ਲੋਕਾਂ ਵਿੱਚ ਸਬਰ ਮੁੱਕਦਾ ਜਾ ਰਿਹਾ।
7: ਸਹਿਮਾ ਜੀ, ਇੱਕ ਗੱਲ ਤੁਸੀਂ ਵੀ ਯਾਦ ਰੱਖੋ ਅਤੇ ਸਾਰੇ ਸੁਣਨ ਵਾਲਿਆਂ ਨੂੰ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੀ ਦਵਾਈ ਫੌਰਨ ਆਰਾਮ ਦੇਵੇ ਉਹ ਦਵਾਈ ਠੀਕ ਨਹੀਂ ਜੀ ਹੁੰਦੀ। ਇਹੋ ਜਿਹੀ ਦਵਾਈ ਨਾਲ ਬੰਦੇ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ।
6: ਅੱਛਾ,
7: ਇਸ ਲਈ ਇਲਾਜ ਵਿੱਚ ਸਬਰ ਬਹੁਤ ਜ਼ਰੂਰੀ ਹੈ।
6: ਜੀ ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਗੋਲੀ ਅੰਦਰ ਦਮ ਜਲੰਧਰ, ਬੰਦਾ ਸਬਰ ਕਰ ਲਵੇ ਆਪਣੇ ਆਪ ਨੂੰ ਖਤਰੇ ਵਿੱਚ ਨਾ ਪਾਵੇ।
7: ਬਿਲਕੁਲ
6: ਸੁਲੇਮਾਨ ਸਾਹਿਬ, ਈਮੇਲ ਅਸਾਬੀ ਦਰਦਾਂ ਬਾਰੇ ਵੇ ਜਿਹੜੀ ਸ਼ਾਹਿਦ ਮਹਿਮੂਦ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਇੱਕ ਸਾਲ ਤੋਂ ਅਸਾਬੀ ਦਰਦ ਦੀ ਤਕਲੀਫ ਹੈ, ਸਾਰੇ ਜਿਸਮ ਵਿੱਚ ਦਰਦਾਂ ਹੁੰਦੀਆਂ ਨੇ, ਅੰਗਰੇਜ਼ੀ ਗੋਲੀ ਖਾਂਦਾ ਵਾਂ ਤੇ ਦਰਦ ਠੀਕ ਹੋ ਜਾਂਦੀ ਹੈ, ਤੇ ਜਿਸ ਦਿਨ ਗੋਲੀ ਨਾ ਖਾਵਾਂ ਕੋਈ ਕੰਮ ਨਹੀਂ ਕਰ ਸਕਦਾ।
7: ਜੀ ਜੀ,
6: ਆਖਿਰ ਕਦੋਂ ਤੀਕਰ ਗੋਲੀਆਂ ਖਾਂਦਾ ਰਹਾਂ? ਮੇਰੇ ਲਈ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
7: ਸਹਿਮਾ ਜੀ, ਇਹ ਸ਼ਾਹਿਦ ਭਾਈ ਨਾਲ ਵੀ ਇਹੋ ਹੀ ਮਸਲਾ ਹੈ ਕਿ ਗੋਲੀ ਖਾਂਦੇ ਨੇ ਅਤੇ ਫਟਾਫਟ ਦਰਦ ਖਤਮ ਹੋ ਜਾਂਦੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹੋ ਜਿਹੀ ਦਵਾਈ ਗੁਰਦੇ, ਜਿਗਰ ਅਤੇ ਮੇਦੇ ਦਾ ਸੱਤਿਆਨਾਸ ਕਰ ਦਿੰਦੀ ਹੈ। ਜੇ ਇਹ ਸਾਡਾ ਇਲਾਜ ਕਰਾਉਣ ਨਾ ਤੇ ਇਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ।
6: ਬਿਲਕੁਲ ਜੀ,
7: ਕਿਉਂਕਿ ਅਸੀਂ ਇਨਸ਼ਾਅੱਲਾ ਦੇਸੀ ਜੜੀ ਬੂਟੇ ਨਾਲ ਇਲਾਜ ਕਰਨੇ ਆ ਤੇ ਇਹਨਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੁੰਦਾ। ਸਹਿਮਾ ਜੀ, ਹੁਣ ਮੈਂ ਸ਼ਾਹਿਦ ਭਾਈ ਨੂੰ ਦਵਾ ਪਾਰਸਲ ਕਰਵਾ ਦਿਆਂਗਾ ਤੇ ਇਹ ਆਪ ਮਹਿਸੂਸ ਕਰਨਗੇ ਕਿ ਇਹਨਾਂ ਨੂੰ ਵਕਤੀ ਆਰਾਮ ਨਹੀਂ ਬਲਕਿ ਮੁਸਤਕਰ ਆਰਾਮ ਹੋਇਆ ਹੈ।
6: ਬਿਲਕੁਲ,
7: ਤੇ ਇਹ ਦਵਾ ਤੇ ਇਲਾਜ ਦੀ ਖੂਬੀ ਹੈ ਕਿ ਬਿਮਾਰੀ ਨੂੰ ਜੜ ਤੋਂ ਖਤਮ ਕਰੇ।
6: ਬਿਲਕੁਲ,
7: ਇਹ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ।
6: ਇਨਸ਼ਾਅੱਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, ਤੁਹਾਡੀ ਦਵਾਈ ਤੇ ਵਾਕਈ ਜ਼ਬਰਦਸਤ ਹੁੰਦੀ ਹੈ, ਇਸ ਲਈ ਤੇ ਮੈਂ ਕਹਿੰਦੀ ਹਾਂ ਕਿ ਤੁਹਾਡੀ ਦਵਾਈ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ।
7: ਜੀ ਸਹਿਮਾ ਜੀ, ਇਸ ਚੀਜ਼ ਦਾ ਤਾਂ ਤੁਹਾਨੂੰ ਵੀ ਤਜਰਬਾ ਹੈ।
6: ਜੀ ਸੁਲੇਮਾਨ ਸਾਹਿਬ, ਮੈਂ ਤੇ ਤੁਹਾਡੀ ਦਵਾਈ ਨਾਲ ਬਹੁਤ ਇੰਟੈਲੀਜੈਂਟ ਤੇ ਸਮਾਰਟ ਹੋ ਗਈ। ਸੁਲੇਮਾਨ ਸਾਹਿਬ, ਅਗਲੀ ਚਿੱਠੀ ਹਾਜ਼ਰ ਹੈ ਜਿਹੜੀ ਇੱਕ ਭੈਣ ਹੋਰਾਂ ਲਿਖੀ ਹੈ। ਕਹਿੰਦੇ ਨੇ ਕਿ ਮੇਰੀ ਬੇਟੀ ਜਿਹਦੀ ਉਮਰ 14 ਸਾਲ ਹੈ, ਉਹ ਬਹੁਤ ਹੀ ਮੋਟੀ ਹੋ ਗਈ ਹੈ, ਸਕੂਲ ਵਿੱਚ ਸਾਰੇ ਬੱਚੇ ਉਹਨੂੰ ਤੰਗ ਕਰਦੇ ਨੇ। ਮੈਂ ਉਹਨੂੰ ਸਿਰਫ ਡਬਲ ਰੋਟੀ, ਰਸ, ਬਿਸਕਿਟ ਤੇ ਫੁਲਕਾ ਦਿੰਦੀ ਹਾਂ, ਪਰ ਜਿਸਮ ਇਹ ਕਿ ਘਟਦਾ ਹੀ ਨਹੀਂ। ਮੈਂ ਬਹੁਤ ਪਰੇਸ਼ਾਨ ਹਾਂ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ, ਦੇਖ ਲਓ ਇਸ ਉਮਰ ਵਿੱਚ ਮੋਟਾਪਾ।
7: ਸਹਿਮਾ, ਮੈਂ ਪਹਿਲੇ ਵੀ ਆਖਿਆ ਸੀ ਕਿ ਬਿਮਾਰੀ ਉਮਰ ਨਹੀਂ ਵੇਖਦੀ। ਬਸ ਮਾਂ ਪਿਓ ਬੱਚੇ ਨੂੰ ਮੋਟਾ ਕਰਨ ਲਈ ਬਹੁਤ ਹੀ ਖਵਾਉਂਦੇ ਨੇ ਅਤੇ ਜਦੋਂ ਉਹ ਮੋਟਾ ਹੋ ਜਾਂਦਾ ਹੈ ਫਿਰ ਪਰੇਸ਼ਾਨੀ ਹੋਣ ਲੱਗਦੀ ਹੈ। ਇਹਦੇ ਇਲਾਵਾ ਹਾਰਮੋਨਸ ਦੀ ਕਮੀ ਬੇਸ਼ੀ ਨਾਲ ਵੀ ਜਿਸਮ ਮੋਟਾ ਹੋ ਜਾਂਦਾ ਹੈ। ਬਹਰਹਾਲ ਸਹਿਮਾ ਜੀ, ਮੋਟਾਪਾ ਬਹੁਤ ਹੀ ਭੈੜੀ ਬਿਮਾਰੀ ਹੈ, ਭਾਵੇਂ ਬੱਚੇ ਨੂੰ ਹੋਵੇ ਅਤੇ ਭਾਵੇਂ ਵੱਡੇ ਨੂੰ, ਇਹਦੀ ਰੋਕਥਾਮ ਬਹੁਤ ਹੀ ਜ਼ਰੂਰੀ ਹੈ। ਸਹਿਮਾ ਜੀ, ਮੈਂ ਇਹਨਾਂ ਨੂੰ ਦਵਾਈ ਕਰ ਰਿਹਾ ਵਾਂ, ਇਨਸ਼ਾਅੱਲਾ ਇਹ ਬੱਚੇ ਨੂੰ ਦਵਾਈ ਦੇਣ ਅਤੇ ਮੈਨੂੰ ਯਕੀਨ ਹੈ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ 6-7 ਹਫ਼ਤਿਆਂ ਦੇ ਵਿੱਚ ਇਨਸ਼ਾਅੱਲਾ ਇਹਨਾਂ ਦੀ ਬੱਚੀ ਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਮੋਟਾਪਾ ਜਿਹੜਾ ਇਹਨਾਂ ਦਾ ਕਾਫ਼ੀ ਹੱਦ ਤੱਕ ਘੱਟ ਜਾਵੇਗਾ
6: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਵੈਸੇ ਸੁਲੇਮਾਨ ਸਾਹਿਬ, ਛੋਟਿਆਂ ਹੁੰਦਿਆਂ ਨਾ ਮੈਂ ਵੀ ਬੜੀ ਮੋਟੀ ਸਾਂ, ਮੇਰੀ ਟੀਚਰ ਮੈਨੂੰ ਬੇਬੀ ਐਲੀਫੈਂਟ ਕਹਿੰਦੀ ਸੀ।
7: ਟੀਚਰ ਨੇ ਨਾਂ ਰੱਖਿਆ ਸੀ, ਜ਼ਾਹਿਰ ਕਿ ਸੋਚ ਸਮਝ ਕੇ ਕੁਛ ਰੱਖਿਆ।
6: ਓਹੋ, ਤੁਸੀਂ ਵੀ ਇਸੇ ਨਾਂ ਤੋਂ ਖੁਸ਼ ਹੋ ਰਹੇ ਹੋ। ਸੁਲੇਮਾਨ ਸਾਹਿਬ, ਇਹ ਈਮੇਲ ਜਿਹੜੀ ਹੈ ਨਾ, ਇਹ ਇੱਕ ਦੁੱਖ ਭਰੀ ਹੈ ਕਿਉਂਕਿ ਇਹ ਭਾਈ ਸਾਹਿਬ ਇਲਾਜ ਤੋਂ ਰਾਮਿਦ ਹੋ ਗਏ ਨੇ। ਇਹ ਕਹਿੰਦੇ ਨੇ ਕਿ ਮੇਰੀ ਉਮਰ 28 ਸਾਲ ਹੈ, ਮੈਨੂੰ 2 ਸਾਲਾਂ ਤੋਂ ਬਲੱਡ ਪ੍ਰੈਸ਼ਰ ਦੀ ਤਕਲੀਫ ਸੀ, ਹੁਣ ਮੈਨੂੰ ਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ, ਇੰਝ ਲੱਗਦਾ ਜਿਵੇਂ ਜਿਸਮ ਵਿੱਚ ਤਾਕਤ ਹੀ ਨਹੀਂ ਰਹੀ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਮੇਰੀ ਬਿਮਾਰੀ ਦਾ ਇਲਾਜ ਹੈ ਤੇ ਪਲੀਜ਼ ਮਸ਼ਵਰਾ ਦਿਓ।
7: ਸਹਿਮਾ ਜੀ, ਇਹਨਾਂ ਨੇ ਆਪਣਾ ਨਾਂ ਨਹੀਂ ਲਿਖਿਆ। ਬਹਰਹਾਲ ਮੇਰੇ ਭਾਈ, ਤੁਹਾਡਾ ਅਸਲ ਮਸਲਾ ਹੈ ਬਲੱਡ ਪ੍ਰੈਸ਼ਰ ਅਤੇ ਇਹ ਕਮਜ਼ੋਰੀ ਵੀ ਬਲੱਡ ਪ੍ਰੈਸ਼ਰ ਨਾਲ ਹੀ ਹੋਈ ਹੈ। ਭਾਈ ਜੀ, ਜਦੀਦ ਤਹਿਕੀਕ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਬਲੱਡ ਪ੍ਰੈਸ਼ਰ ਵਿੱਚ ਇਸਤੇਮਾਲ ਹੋਣ ਵਾਲੀਆਂ ਦਵਾਈਆਂ ਨਾਲ ਸਾਬੀ ਕਮਜ਼ੋਰੀ ਹੋ ਜਾਂਦੀ ਹੈ। ਇਸ ਲਈ ਬਿਹਤਰ ਇਹ ਹੀ ਹੈ ਕਿ ਬਲੱਡ ਪ੍ਰੈਸ਼ਰ ਲਈ ਦੇਸੀ ਦਵਾ ਇਸਤੇਮਾਲ ਕੀਤੀ ਜਾਵੇ ਤਾਂ ਕਿ ਸਾਬੀ ਕਮਜ਼ੋਰੀ ਨਾ ਹੋਵੇ। ਮੇਰੇ ਭਾਈ, ਇਹ ਤੁਹਾਡੀ ਅਕਲਮੰਦੀ ਹੈ ਕਿ ਤੁਸੀਂ ਸ਼ਾਦੀ ਤੋਂ ਪਹਿਲਾਂ ਹੀ ਆਪਣਾ ਇਲਾਜ ਕਰਾਉਣਾ ਚਾਹੁੰਦੇ ਹੋ ਅਤੇ ਮੇਰੇ ਭਾਈ, ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਅਤੇ ਕੀ ਸ਼ੂਗਰ ਨਾਲ ਹੋਣ ਵਾਲੀ ਸਾਬੀ ਕਮਜ਼ੋਰੀ ਦਾ ਵੀ ਇਲਾਜ ਹੋ ਸਕਦਾ ਹੈ, ਬਸ ਤੁਸੀਂ ਜ਼ਰਾ ਟਿੱਕੇ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਜਿਸਮ ਵਿੱਚ ਦੁਬਾਰਾ ਤਾਕਤ ਆ ਜਾਵੇਗੀ ਅਤੇ ਤੁਸੀਂ ਪਰੇਸ਼ਾਨ ਹੋਣ ਦੀ ਬਜਾਏ ਇਨਸ਼ਾਅੱਲਾ ਤਾਲਾ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਗੁਜ਼ਾਰੋਗੇ
6: ਇਨਸ਼ਾਅੱਲਾ ਤਾਲਾ। ਜੀ ਭਾਈ ਜੀ, ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲ ਆਇਆ, ਹੁਣ ਤੁਸੀਂ ਫਿਕਰਮੰਦ ਨਹੀਂ ਹੋਣਾ ਅਤੇ ਪ੍ਰੋਫੈਸਰ ਸੁਲੇਮਾਨ ਦੇ ਮਸ਼ਵਰੇ 'ਤੇ ਪੂਰੀ ਤਰ੍ਹਾਂ ਅਮਲ ਕਰਨਾ, ਰੱਬ ਨੇ ਚਾਹਿਆ ਤਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਸੁਲੇਮਾਨ ਸਾਹਿਬ, ਭਾਈ ਹੋਰੀ ਜਿਨ੍ਹਾਂ ਦਾ ਨਾਂ ਹੈ ਰਊਫ ਬੇਗ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਕਹਿੰਦੇ ਨੇ ਕਿ ਮੈਂ ਆਪਣਾ ਮਸਲਾ ਤੁਹਾਨੂੰ ਆਪ ਆ ਕੇ ਦੱਸਣਾ ਚਾਹੁੰਦਾ ਵਾਂ, ਇਸੇ ਲਈ ਮੈਨੂੰ ਮੁਲਾਕਾਤ ਦਾ ਵਕਤ ਦਿਓ।
7: ਰਊਫ ਭਾਈ, ਤੁਸੀਂ ਕਿਸੇ ਵੀ ਦਿਨ ਸੁਬਹਾ
6: ਸੁਲੇਮਾਨ ਸਾਹਿਬ ਦਿਲ ਕਰਦਾ ਹੈ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ, ਪਰ ਵਕਤ ਹਮੇਸ਼ਾ ਹੀ ਘੱਟ ਜਾਂਦਾ ਹੈ।
7: ਸਹਿਮਾ ਜੀ, ਗੱਲਾਂ ਸੁਣਦੇ ਰਹੋ ਕੇ ਸੁਣਾਉਂਦੇ ਰਹੋ।
6: ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਤਿੱਬੀ ਮਸ਼ਵਰੇ ਦਿੱਤੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
7: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੰਦੇ ਹੋ।
6: ਸੋਹਣੇ ਭੈਣ ਭਰਾਓ, ਹੁਣ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ।
5: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
6: ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਹੈ, ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ, ਆਪਣੀ ਬਿਮਾਰੀ ਬਾਰੇ ਮਸ਼ਵਰਾ ਵੀ ਕਰ ਸਕਦੇ ਹੋ। ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।